ਵੈਂਸਰ ਤੋਂ ਵਤਨ ਬੈਕਵਾ ਰਾਜੂਮ ਸਬਿਕ ਗਾਜ਼ਾ ਹਮਿਲੋਸ ਇੰਦਰ ਨਿਕਾਮ ਲੋਕ ਲੋਕ ਵਾਤੂ ਵਤਾ ਮਿਸਕਾਨੋ ਯੋ ਤਨ ਸਮੀ ਬਿਹਾਂ ਸ ਉਵੁਲੋ ਉਂ ਕਜੂਨੋ ਵਾ 2026 ਮਿਸੁੰਗੋ ਯਾ ਮਹੁੰਗੋ ਹਤ ਕੋਨਾ ਵੋ ਨਗੁਜੀਯਾ ਮਤਲਬ ਵਾ ਫੈਰੋਵਿਆਰੀਓ ਕਲੂਬ ਦੇ ਗਾਜ਼ਾ ਕਲੂਬ ਯਾ ਬਿਲੇਨ ਨੇ ਕਲੂਬ ਇਚ ਬੁਤਸੁ ਨੀ ਕਲੂਬ ਇਚ ਦੰਗਲੇ ਨੀ ਗੁਰ ਮਿਤਲਬ ਯਾ ਯਮ ਚਾਨੋ ਇਨੋ ਮਨੇ ਕਕਾ ਉਂ ਬਲਸਾ ਨੋ ਬੋਲ ਵਾ ਕਾ ਲਿਬਰੀ ਦਾ 2026 ਉਚੇ ਮੋ ਚਮੋ ਆ ਪ੍ਰੋਵਿੰਸੀਆ ਯਾ ਗਾਜ਼ਾ mtlawa wa lezo do pranika masia uhumelet magutuku wa kadivik masone kamta wa praya ka bilening ubolo imwe yo pat angulo kam sakano wila nako nikulula misela tasa kumbe ku torneio ya chapu chapu misungo ya mlongolo kwa tu kota misakano yo tanisa midi awo nyansunga bindulo nako na ukombi sangungani Rosario Madede mtumusar kluti amarabudu ya akamichini mshuvela wengiseti unene